0: ਹਾਂਜੀ ਲਸ਼ਕੀ ਸ਼ਾਨ ਦੇ ਸਵਰ ਤੇ ਉੜੀ ਕੇ ਸ਼ਾਨ ਦੇ ਬ੍ਰੇਕ ਮੋਗੋ ਤੇ ਠੀਕ ਸ਼ੋ
1: ਜੀ ਜੀ
0: ਨੋ ਬਠਾਮ ਹੋਰ ਵੇ ਦਲਾ ਰਸ ਭਾਈ ਕਾਲ ਵੇ ਹਾਂ ਪ੍ਰੋਗਰਾਮ ਕੇ ਸ਼ਾਮਿਲ ਹੈ ਵੀ
1: ਓਕੇ
0: ਦਾ ਮਿਨਵਾਲ ਸਿਕਮ ਦੇ ਕਾਲ ਕੋਲੀ ਸੀ ਪੀਟੀ ਸੀ ਨੰਬਰ 1
1: ਮਾਹੋ ਲਤਾ ਸਰ ਵਫਾ ਉਕੜਲਾ ਔਸਤਾ ਪਰ ਰਜ਼ਾ ਖੁਮਾ ਰਜ਼ਾ ਉਕੜਲਾ
0: ਜ਼ਬਰਦਸਤ
1: ਔ ਮੀਨੇ ਬਦਲ ਕੇ ਦੇ ਗਮੁਨਾ ਰਾਕੜਲ ਮੀਨੇ ਬਦਲ ਕੇ ਦੇ ਗਮੁਨਾ ਰਾਕੜਲ ਤਾ ਦਾ ਜ਼ੁਲਮੁਨੋ ਇੰਤਖਾ ਉਕੜਲਾ ਤਾ ਦਾ ਜ਼ੁਲਮੁਨੋ ਇੰਤਖਾ ਉਕੜਲਾ
0: ਸਹੀ
1: ਦੱਸ ਤੋ
0: ਨੋ
1: ਦੱਸ ਨਾ ਦੋ
0: ਦੱਸ ਨਾ ਦੋ
1: ਤੂੰ ਨਹੀਂ
0: ਅੱਛਾ ਜੀ ਕਾਲ ਸਿਕਮ ਦੇ ਦਾ ਪ੍ਰੋਗਰਾਮ ਕਿ ਸ਼ਾਮਿਲ ਹੈ ਵੀ ਸਿਕਸ਼ਾ 0927291292 ਤਕਰੀਬਨ 50 ਮਿੰਟ ਸਿਕਮ ਦੀ ਅਗਾਤੇਰ ਸ਼ੋ ਨੋ ਦੇ ਬਾਅਦ ਸਿਕਮ ਦੇ ਕਾਲ ਤਰ ਤਰ ਸੀ ਬਲੇ ਪੱਟੀ ਤਰ ਤਰ ਸੀ ਹਾ ਲਸ਼ੀ ਵਰਸਾ ਠੀਕ ਸ਼ਾ
1: ਇਹ ਪ੍ਰੋਗਰਾਮ ਕਿ ਉਤਰ ਹੈ ਨੋ ਖਕੀਸ
0: ਜੀ ਬਿਲਕੁਲ ਦੱਸੇ ਤੇ ਨੋ ਕਾਲ ਸ਼ਾਮਿਲ ਹੈ ਵੀ ਕਿਸੇ ਜੀ ਕਾਲ ਬਨੇ ਅਵਲ ਕਾਲ ਸੋ ਕੋ ਦਿਖੇ ਮਜ਼ੇ ਨਰਸੀ ਅਸਲਾਮ ਵਾਲੇਕੁਮ عمر خطاب خبر ہے وزیرستان الحمد للہ ٹھیک ٹھاک تو سے شام ماشاء اللہ ٹھیک شو ٹھیک شو صحیح تو ڈیرا مننا ٹھیک شو سعید یو جہان مننا کال کے بولے ڈیرا زیادہ مننا نو شمالی وزیرستان نے کال کرے ہوں ڈیرا زیادہ مننا کی چھ پروگرام کی کال کو کال سے کم دے تو اس کا والے چھ 0927291292 بنے کسی کال بنے چھ بل سو کو دیکھ ہم بنا دے السلام علیکم السلام علیکم السلام علیکم ਹਜੇ ਬਿਲਕੁਲ ਕਾਲ ਹੀ ਮਿਲਾ ਸ਼ਵੀ ਦੀ ਹੁੰਦੀ ਤਾਂ ਪਤਾ ਨਸ਼ਤਾ ਚੇ ਮੁ ਕਾਲ ਚ ਕਮ ਦੇ ਹਾਲ ਲੱਗੇ ਤਾਂ ਲਈ ਦੇ ਬਸ ਅਕਸਰ ਦੱਸ ਜੀ ਕਾਲ ਮਿਲਾਊਗੀ ਉਹ ਮੋਬਾਈਲ ਤਰਫ ਤਾਂ ਸੋਚਨੀ ਜੇ ਕਾਲ ਮਿਲਾ ਕੇ ਤਾਂ ਲਈ ਦੇ ਨਾ ਨੋ ਹਜੇ ਕਾਲ ਜਿਕਲਾ ਤੋਂ ਉਸ ਗਿਣਤੀ ਮਤਲਬ ਸ਼ੁਰੂ ਸੀ ਵਿਆਹ ਮੋਬਾਈਲ ਤਰਫ ਤਾਂ ਸੋਚ ਕੇ ਕਿਸੀ ਕਾਲ ਬਣੇ ਬਲ ਸੋ ਕੇ ਦੇਖੇ ਆਮਦਨ ਅਰਸੀ ਅਸਲਾਮ ਵਾਲੇਕੁਮ ਸੁਖ ਖਬਰ ਕੀ ਵੀ ਕਿਮ ਜਨਾ ਤਾਹਿਰ ਜ਼ਮਾਨ ਕਿਮ ਜਨਾ ਖਬਰ ਕੀ ਵੀ
2: ਖਬਰ
0: ਉਕੜ ਕੇ ਨਾ ਟੋਕੇ ਉਕੜ ਕੇ ਨਾ ਬਿਲਕੁਲ ਠੀਕ ਠਾਕ ਦਾਰਾ ਤੂੰ ਇਹ ਚੀ ਸਰਾ ਦਰਗਾਹ ਕਿਵੇਂ ਲਗਾ ਸੀ ਤੂੰ ਲੱਕੀ ਜ਼ਿਲ੍ਹਾ ਸ਼ੇਰ ਸੀ ਸ਼ਾ ਸ਼ਾ ਸਹੀ ਨੋ ਦਾਰਾ ਤੂੰ ਵਲੀ ਜ਼ਿਲ੍ਹਾ ਕਾਲ ਦੇ ਕੋ ਅੱਛਾ ਹਮੇਸ਼ਾ ਸਰ ਬੁਰਗੇ ਮੀਨੇ ਦਰਵੇ ਦਲ ਸ਼ਾ ਸ਼ਾ ਸ਼ਾ ਇਸਰਾ ਦਰਗਾਹ ਸੇ ਮਤਲਬ ਸ ਕੀ ਜਿਦਾ ਸੇ ਯਾਰ ਦਾ ਨੋਮ ਮੇ ਚਿਰ ਤਰਵੇ ਦਲ ਆਇਦਾ ਹੈ
2: ਸਰਾ ਦਰਗਾਹ ਸੇ ਹਨਮ ਸਣ ਕੀ
0: ਸ਼ਾ ਸ਼ਾ ਹਨਮ ਸਣ ਕੀ ਜੀ ਉਸ ਕਰ ਰਿਸ਼ ਵੀ ਦੀ ਕਨਾ
2: ਯਾਰ ਉਸ ਹਾਲ ਸੇ ਕਰੀ ਬਾਕੀ ਟਾਈਮ ਸੇ ਕਰੀ
0: ਸ਼ਾ ਸਹੀ ਸਹੀ ਸਹੀ ਦਾ ਡੇਰਾ ਮਨ ਨਾ ਕਾਲ ਕੇ ਵਾਲੇ
2: ਬਰਾਬਰ
0: ਜੀ
2: ਅਦੇ ਕੀ ਜੀ
0: ਜਾ ਸ਼ਾਜ਼ਾ ਪ੍ਰੋਗਰਾਮ ਕਿਧਰ ਤੇ ਵੀ ਹੈ ਸਹੀ ਦਾ ਪ੍ਰੋਗਰਾਮ ਕਿਧਰ ਤੇ ਵੀ ਹੈ ਓ ਖਿਲਾ ਫੇਸ ਕਾਲ ਕਵਲੇ ਡੇਰਾ ਜ਼ਿਆਦਾ ਮਨਨਾ ਤੇ ਪ੍ਰੋਗਰਾਮ ਕਿ ਕਾਲ ਲੁਕ ਵੇਜੀ ਦਿੱਤਾ ਲੈ ਲਾ ਕੇ ਦਾਰਲ ਵੀ ਸਹੀ ਹੈ
1: ਸਹੀ ਵੀ ਹੈ ਇਹ ਹੋ ਸਹੀ ਵੀ ਹੈ ਠੀਕ ਸਹੀ ਵੀ ਹੈ
0: ਸ਼ਾ
1: ਸਹੀ ਤਾਲ ਤਾਲ ਲਗਾ ਚੀ ਮਿਸਕਰ ਕਿਮਤਾ ਨੇ ਲਗਾ ਰਾਇ ਕਿ ਛਣੇ ਡੇਰੇ ਕਿ
0: ਸਹੀ
1: ਰੇਤਲੀ ਇਲਾਕਾ ਦਾ ਸ਼ਗੀਨਾ ਇਲਾਕਾ ਹੈ ਕਿ
0: ਚਣੇ ਹੋਗਾ ਨਾਮ
1: ਇਹ ਚਣੇ ਹੋਗਾ ਨਾਮ ਬਿਲਕੁਲ ਹਾਂ ਚਣੇ ਆ ਰਹੇ ਡੇਰੀ ਕੇ
0: ਜੀ ਉਸ ਮੌਸਮ ਹਾਂ ਬਿਲਕੁਲ ਆਏ
1: ਇਹ ਬਸ ਮੌਸਮ ਇਦਾ ਹੈ ਬਿਲਕੁਲ
0: ਨੋ ਕਿਸੀ ਛੇ ਕਾਲ ਬਣੀ ਬਲਸੋ ਕੋ ਦੇਖੇ ਮੈਂ ਨਰਸੀ
1: ਜੀ
0: 0927291292 ਮੇਰੇ ਖੁਸ਼ ਹਾਂ ਮੋਤਾ ਦਸੇ ਲਗੀ چې ډېرې لګې شي نیټورک چار نه کوي
1: نه کوي داسې چار نه کوي
0: بالکل داسې دي نو مسله دې وکړي سر بحال شي
1: بحال به شي امید ہے نن پر
0: میڈنائٹ پر بارہ بجے نہ بعد سے کم دے پر ان بارہ بجے ٹائم اور کڑے ہو جی مطلب ٹول علاقے سے با نیٹ ورک بہ چکن دا بحال کی جی کنا ہو ڈومیل بنو لکی دی طرف تا بحال سے بھی دی ہو کرک سے کم دے کنا کرک یہاں ڈیر علاقے سے بحال دی ہو بیا ہاں سے کم دے علاقے ڈیر پاکستان جا سے نیٹ ورک یہ چار نہ صحیح نو کسی کل بنے بلسو کو دیکھے ہم دے نرسی السلام علیکم السلام علیکم آواز کٹ کی جی سو خبر کی کم دینا کم دینا خبر کیا ہے کم دینا خبر کیا
3: ہے
0: ٹھیک سو ڈیرا مرنا کال کے بولے یو جہان مرنا نو کله هم پروگرام تروشي کنا نو سړی صحیح طریقے سره خبرې کوي کنا تو ته ځای راکاو شي بس علاقہ هم کم ځای نه کال لیکړې شي مالی ودر سره مې کړې بڼه مې کړې جرنل علاقہ کرک نه مې کړې جرنل علاقہ او کنا نو ډیر له مننه کې ویچې پروگرام کې دي کال کو یو جهان مننه دین لوا کال چې کوم دی به هم پروگرام کې شامل شي خدي صحیح نو لکه مودا خبره کوله چې ډیر لکه شي مطلب لکه نتورک شي هم ده اوس پر هم مطلب صحیح چار یا نه کوي اسی اندازې نه پته لګی شي
1: لګی پته لګی کنه ریډیو کی سړی ته پته لګی
0: جی بالکل اسی دي هو خیر نتورک شي کوم دي کنه مطلب دا سي اطلاس جګون درې می کنه چې بحال دي ډیر لګی جاسي هو اندازې نه داسې لګی چې مطلب کدای شي بحال وی او بیا بند کړی شوی نه وي
1: جی
0: صحیح نو
1: کولاو
0: جی بالکل اسی دے خیر
1: مطلب یہ ہے کہ زندگی کی جگہ کیم حسائے دا چچ شے خدی جگہ مرے ضروریات تی کنا استعمال والے شے نہیں دی
0: جی
1: چچ شے خدی اغا انسان تے خپل دمر کمزوری نہ دی جوڑا ول پہ چار چے دا اغا نہ بیا بغیر چے دا غو دا سوی زندگی نہ شے کولا
0: جی
1: یعنی موبائل کم شے وقت شو تاریک چو اس سگنل ہونے بغیر خود موبائل اچ شے نہ دے گا نا سگنل ہی نشتے نو موبائل دا سیلا لکا بیج

0: ਜੀ ਸਹੀ ਨੌ ਕਾਲ ਇਕੜੇ ਬਨੋ ਨਾ ਡੇਰਾ ਮਨਨ ਕੇ ਵੀ ਚ ਪ੍ਰੋਗਰਾਮ ਕੀ ਦੇ ਕਾਲ ਹੋ ਕਮ ਯੋ ਜਹਾਨ ਮਰਨ ਅੱਛਾ ਜੀ ਮੈਂ ਮਿਸ ਰੋਸ਼ਨੀ ਸਲਾਮ ਟੂ ਯੂ ਐਂਡ ਆਲ ਪ੍ਰੋਗਰਾਮ ਮੇ ਖੁਸ਼ ਆਮਦੀਦ ਰਾਜਲਾ ਐਂਡ ਮਿਸਟਰ ਹਾਨ ਤੋਸੀ ਕੈਸੇ ਹੈ ਸ਼ੋ ਬਹੁਤ ਹੀ ਚੇਂਜ ਹੈ ਮਾਸ਼ਾਅੱਲਾ
1: ਅਸੀਂ ਵਲ ਵਧਿਆ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਵੀ ਫਿੱਟ ਹੋਸੇ ਹਾਂ
0: ਜੀ
1: ਤੁਸੀਂ ਕੀ ਕਹਿੰਦੇ ਹੋ
0: ਜੀ ਅਲਹਮਦੁਲਿਲਾ
1: ਇਹ ਤੁਸੀਂ ਵੀ ਜਵਾਬ ਦੇ ਹੋ ਨਾ
0: ਬਸ ਅਲਹਮਦੁਲਿਲਾ ਮੈਂ ਠੀਕ ਹੋ ਮੈਂ ਠੀਕ ਅਲਹਮਦੁਲਿਲਾ
1: ਅੱਛਾ ਹੁਣ ਕੀ ਕਰਦੇ ਪਏ ਹੋ
0: ਬਸ ਇਹ ਪ੍ਰੋਗਰਾਮ ਕਰ
1: ਚੰਗਾ
0: ਜੀ ਚੰਗਾ ਸਹੀ ਬਿਲਕੁਲ ਜੀ ਅਸਲਾਮ ਵਾਲੀਕੁਮ ਅਸਲਾਮ ਵਾਲੀਕੁਮ ਸੁ ਖਬਰ ਕਿਉਂ ਕਿਉਂ ਦੇਣਾ ਚਰੰਗੀ ਖਬਰ ਦੇ ਸਹੀ ਕਿ ਮਤਲਬ ਆਵਾਜ਼ ਉੱਚਤ ਕੇ ਨਿਕਾਲ ਡਰਬ ਕੀ ਜੀ ਰੌਣਕ ਖਬਰ ਕਿਵੇਂ ਕਿਮ ਦੇਣਾ ਖਬਰ ਕਿਵੇਂ ਆਵਾਜ਼ ਉੱਚਤ ਕਾ ਡੇਰਾ ਮਨਾਨਾ ਕਾਲ ਕਵਲ ਯੋ ਜਹਾਨ ਮਨਾਨਾ ਟਿਕਸ਼ਾ ਨੋ ਤੁਸ ਖਬਰ ਨਸ਼ੀ ਕਵਲ ਗਨਾ ਬਬਲ ਤਮ ਕਵਰ ਕਵੀ ਸੀ ਨਾ ਨੋ ਡੇਰਾ ਮਨਾਨਾ ਚੇ ਪ੍ਰੋਗਰਾਮ ਕੀ ਦੇ ਕਾਲ ਕੋ ਨੋ ਬਾਕੀ ਮਤਲਬ ਤੁਸ ਸੁ ਕਾਲ ਨਸ਼ੀ ਕਵਲ ਸ਼ਪੀ ਗਨਾ ਨੋ ਹਮ ਸ਼ੇ ਸਰ ਬਿਲ ਕਰੋ ਰੇ ਮਤਲਬ ਜ਼ਗੁਰ ਸਹੀ ਖਬਰ ਨਸ਼ੀ ਕਵਲ ਨੋ ਬਿਆ ਹਮ ਸ਼ੇ ਸਰ ਪ੍ਰੋਗਰਾਮ ਹੋ ਰੋਈ ਕਸੀ ਜੀ ਕੇ ਬਲ ਸੁਗਤ ਕੇ ਅੰਦਰ ਨਾ ਦੇ
1: ਸਲਾਮ ਅਲੈਕੁਮ ਜੀ ਠੀਕ ਠਾਕ ਸ਼ੁਕਰ ਸਰ ਖਬਰ ਕੇ ਕਿਮ ਜ਼ੇ ਨਾ ਜ਼ੀਨਤ ਹੈਲੋ ਇਹ ਮਿਸ ਸ਼ੀ ਹੋ ਅਲਹਮਦੁਲਿਲਾ ਤੁਸੀਂ ਸ਼ੀ ਹੋ
0: ਚਾਹ ਦੇ ਸਲਾਮ ਦੇ
1: ਅੱਛਾ ਵਾਲੇਕਮ ਸਲਾਮ ਜ਼ਦ ਸਰ ਖਬਰ ਕਹੋ ਕਿ ਨਾ ਖੁਰਜਾਨੇ ਬਿਲਕੁਲ ਜ਼ਦ ਸਰ ਲੱਗ ਗਿਆ ਆ ਜੀ ਜੀ ਤਾਰੇ ਖਬਰ
2: ਅੱਛਾ
1: ਸਹੀ ਹੈ ਰਾਜ ਭਾਈ ਤੂੰ ਤੇ ਖਸਾ ਲਓਗੇ ਅੱਛਾ ਬਾਨੂ ਕਿਉਂ ਸੋੜਾ ਤਾ ਇਹਨਾਂ ਨਾ ਬਿਲਕੁਲ ਗੋਲੇ ਦਾ ਪਠਾ ਪਕੇ ਕਸੂ
0: ਸ਼ਾਹ ਅਦੇ ਗੋਲੇ ਬਸ ਪਠਾ ਦੇ ਚਵੀ ਬਸ ਉਸਕੇ ਇੰਤਜ਼ਾਰ ਕਵਾਂ ਅਦੇ ਗੋਲੇ ਇਧਰ ਤੂੰ ਹੀ ਕਨਾ ਮਤਲਬ ਕੋਰ ਕੀ ਬਦਲ ਟੇਪ ਹੋਲ ਸੀ ਪਠਾ ਵੇ ਰੂਚ ਹੋਗਾ ਨਾ ਨੋ ਤੁਸੀਂ ਤਾਂ ਵਕ ਕਿਉਂ ਦਾ ਦਾਸੇ ਕੋਰ ਕੇ ਮਤਲਬ ਵਰਤਵੀ ਰੀ ਮੁਚੇ ਪਠਾ ਵਰਤਵੇ ਰੂਚ ਹੋਵਾ ਦਾਸੇ ਕਿਉਂ ਪਠਾ ਬਾਈ ਵਰਚ ਵਾਲਾ ਮਤਲਬ ਪ੍ਰੋਤਾ ਦੀ ਸੁਚਾਨ ਦੀ ਪ੍ਰਚਾਰ ਹਾਂ
1: ਅਸਲਾਮ
0: ਵਾਲੀਕੁਮ ਆਵਾਜ਼ ਕਟਕੀ ਜੀ ਸੁਖ ਖਬਰ ਕਿਵੇਂ ਕਿਵੇਂ ਜਨਾ جمشید خبرې کوي شمالي وزیرستان نه پخې روغلې آواز کڑکی جی جمشید آواز بریک پری کرسی خبر بن سی پیج ہے نا لشکی لشکی پہ بھیجو خاجی سعید جمشید ڈیرا منا نا بس وہ مت صحیح نردری میں وہ صحیح شو ڈیرا منا نا یو جہان مننا
2: اگر تم سر مال گری بھی یو تا سو لکیو لا تکو وہاب نو می جاوی تم اسپیشل فلم نو
0: صحیح دا وعلیکم السلام نو می وہاب دے
2: بالکل آ وہاب نو می دے
0: دکمے لگے دے
2: دو میل دے دو میل
0: اچھا اچھا شاہ
2: ہاں نو بس سو لو پروگرام نو مو گو تو بس سو پروگرام دی بس
0: ہاں دس دار تو ہی ہے دار تو تو سی کی میل لگے
2: جاو بس دے کر کے لگے
0: شاہ کرکی لگے ماشاء اللہ صحیح نو بس شاہ بردو مسافری اس طرح کی زبان لگی مسافری کا ولی شیو کا نام مسافری کی دس عمر ٹائم شو
2: تقریباً
0: اچھا اچھا صحیح صحیح ٹھیک شو اسے مطلب
1: مسافر خپل وطن تے پریج دا ہے مسافر خپل وطن تے پریج دا ہے پزن کدن کے دے وطن ارمان کرے نا
0: صحیح تو ما دلا
1: بنا دا مجبوری دا دینا بغیر کیسے نا
0: بالکل بس دو گانے دی جمشید ڈیرا بنے نا او یو جہان بنے نا صحیح نا
1: وعلیکم السلام او تو ټول ملګرو ته تو ته ډیر ډیر مینو احترامات سلام قربان دی کال کول
0: یو جهان مننه
1: شولر او تاسو ثانک یو
0: اوکے الله حافظ ډیر مننه
1: اوکے دا پټاوی روچوا
0: شا ای
1: روچوا دا پټا گرمی دو گیا نا پٹا پکے جما پہ لدا پٹا ور بو
0: اچھا صحیح
1: تھا پٹا ویرو چوا چی
0: بس ویرو میں چولہا پٹا
1: جی
0: نو جی مو بخیال لگا جی موبائل کم سگنل دی گنا
1: پچا زڑا دا گنا
0: اچھا اچھا شاد شا صحیح صحیح صحیح
1: مخ کے بچی پچا بنی موری دری چھ پی ٹیپ تبی وا سپیڑا ویر کر
0: چھ مطلب ہے لینا جاگے جی اچھا شا صحیح نو ور وی دا پچا ا دیکھو لے دا پچا ور وا